ਸਸਿਕਾ ਜੀ ਮੈਂ ਹਾਂ ਹਰਪ੍ਰਜਨ ਮਾਨ ਔਰ ਤੁਸੀਂ ਸੁਣ ਰਹੇ ਹੋ ਕਤਰ ਦਾ ਨੰਬਰ 1 ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਆਫ 106.3 FM ਜੀਓ ਬਿੰਦਾਸ।

जी ਤੁਸੀਂ ਮੇਰਾ ਰਾਤ ਨਹੀਂ ਉਡੀਕ ਰਹੇ ਸੀ ਜੇ ਉਡੀਕ ਰਹੇ ਸੀ ਤਾਂ ਥੈਂਕ ਯੂ ਸੋ ਮਚ ਕਿਉਂਕਿ ਮੈਂ ਵੀ ਤੁਹਾਡਾ ਰਾਹ ਉਡੀਕ ਰਹੀ ਸੀ ਯਾਰ ਮੈਂ ਕਿਹਾ ਜੀ ਸੋਹਣੇ ਹੋ ਕਿੱਦਾਂ ਦੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਤੁਹਾਡੇ ਨਾਲ ਜ਼ਬਰਦਸਤ ਈਵਨਿੰਗ